ਕੇ ਕੇ ਅਸ਼ੇਸ਼ ਗਾਂਧੀ ਕੀ ਆਵਾਜ਼ ਮੇ ਵਾ ਲਾਈਫ ਤੋ ਐਸੀ ਮੂਵੀ ਸੇ ਤੇਰੀ ਯਾਦ ਮੇਰੀ ਯਾਦ ਤੋ ਆਈ ਹੋਗੀ ਆਪਕੋ ਵੀਕਐਂਡ ਮੇ ਹੈ ਮੁਝੇ ਤੋ ਬੜੀ ਆਈ ਥੀ ਦੇਖੋ ਯੂ ਆਰ ਲਿਸਨਿੰਗ ਟੂ ਰੇਡੀਓ 106.3 ਐਫਐਮ ਤਨੀਸ਼ਾ ਆਪਕੇ ਸਾਥ ਬਿੰਦਾਸ ਮਾਰਨਿੰਗਸ ਚੱਲ ਰਹੇ ਯਹਾਂ ਪਰ ਸੋ ਆਈ ਹੈਵ ਦਿਸ ਹੈਬਿਟ ਯੂ ਨੋ ਕਿ ਅਗਰ ਮੇਰੇ ਪਾਸ ਐਸੇ ਨੰਬਰ ਆਫ ਥਿੰਗਸ ਹੈ ਮੇਰੀ ਅੱਜ ਕੀ ਟੂ ਡੂ ਲਿਸਟ ਮੇ ਤੋ ਮੈਂ ਆਫਿਸ ਆਤੇ ਹੀ ਆਪਣਾ ਉਹ ਸਾਰਾ ਕੰਮ ਖਤਮ ਕਰ ਲੂੰ ਵੈਦਰ ਇਟ ਟੇਕਸ ਮੀ ਟੂ ਆਵਰਸ ਥਰੀ ਆਵਰਸ ਹਾਫ ਅ ਡੇ ਬਟ ਮੇਰਾ ਫਸਟ ਫੋਕਸ ਹੋਗਾ ਕਿ ਮੇਰਾ ਕੰਮ ਖਤਮ ਹੋ ਐਂਡ ਦੈਨ ਉਸਕੇ ਬਾਅਦ ਮੈਂ ਚਿਲ ਕਰੂੰਗੀ ਦੈਨ ਆਈ ਐਮ ਗੋਨਾ ਅਨੋਏ ਮਾਈ ਕੋਲੀਗਸ ਯੂ ਨੋ ਕੁਛ ਵੀ ਕਰ ਰਹੇ ਇੱਧਰ ਉੱਧਰ ਕੁਛ ਨਯਾ ਬਣਾ ਲਿਆ ਵੀਡੀਓ ਬਣਾ ਲਿਆ ਵਟ ਐਵਰ ਪਰ ਮੁਝੇ ਪਹਿਲੇ ਰਹਿਤਾ ਹੈ ਕਿ ਕਾਮ ਪਹਿਲੇ ਖਤਮ ਹੋ ਰਿਹਾ ਵੋ ਨਾ ਟੂਟ ਜਾਏ ਹਮ ਮਸਤੀ ਕਰਤੇ ਰਹੇ ਉਸਕੇ ਚੱਕਰ ਮੇ ਐਂਡ ਇਸੀ ਵਜ੍ਹਾ ਸੇ ਮੇਰੀ ਟੀਮ ਮੇਟ ਸੇ ਵੀ ਕਾਫੀ ਅਨਬਨ ਹੋ ਜਾਤੀ ਕਿ ਯਾਰ ਪਹਿਲੇ ਕਾਮ ਕਰ ਲਓ ਨਾ ਬਾਤੇ ਬਾਤ ਵੀ ਹੋ ਜਾਏਗੀ ਐਂਡ ਦਿਸ ਵੀਕਐਂਡ ਥਰਸਡੇ ਇਨਫੈਕਟ ਆਈ ਸਟਾਰਟਡ ਹੈਵਿੰਗ ਦੈਟ ਡਰਾਈ ਕਫ ਐਂਡ ਆਈ ਵਾਜ਼ ਲਾਈਕ ਬ੍ਰੋ ਕਾਮ ਖਰਾਬ ਹੋਣੇ ਵਾਲਾ ਹੈ ਨੋ ਨੋ ਨੋ ਨੋ ਨੋ ਐਂਡ ਜਿਸ ਤਰ੍ਹਾਂ ਸੇ ਮੈਂ ਸੋਚਦੀ ਹੂੰ ਨਾ ਕਿ ਪਹਿਲੇ ਕਾਮ ਖਤਮ ਹੋ ਜਾਏ ਔਰ ਉਸਕੇ ਬਾਅਦ ਹਮ ਚਿਲ ਕਰ ਲੇਂਗੇ ਸੇਮ ਕੋਲਡ ਨੇ ਵੀ ਸੋਚਿਆ ਕਿ ਭਾਈ ਅਬ ਵੈਦਰ ਚੇਂਜ ਹੋ ਰਿਹਾ ਹੈ ਤੋ ਆਉਣਾ ਤੋ ਹੈ ਹੀ ਮੁਝੇ ਤੋ ਮੈਂ ਪਹਿਲੇ ਕਾਮ ਖਤਮ ਕਰ ਦਿੱਤਾ ਹੂੰ ਤਨੀਸ਼ਾ ਕੇ ਲੀਏ ਕਿਉਂਕਿ ਇਸੇ ਤੋਂ ਵੈਸੇ ਵੀ ਜਲਦੀ ਹੋਤੀ ਹੈ ਸਭਸੇ ਪਹਿਲੇ ਹੋ ਗਿਆ ਹੈ ਜੀ ਹਾਂ ਪੂਰਾ ਵੀਕਐਂਡ ਸੋਈ ਹੂੰ ਮੈਂ ਐਂਡ ਯੂ ਨੋ ਮੈਡੀਸਿਨਸ ਲੈ ਕਰ ਔਰ ਕ੍ਰੇਜ਼ੀ ਹਾਲਤ ਥੀ ਮੰਮੀ ਕੀ ਜੋ ਯਾਦ ਆ ਰਹੀ ਥੀ ਨਾ ਮੁਝੇ ਉਸ ਟਾਈਮ ਪਰ ਆਈ ਵਾਜ਼ ਕਾਲਿੰਗ ਮਾਈ ਮੋਮ ਐਂਡ ਆਈ ਵਾਜ਼ ਲਾਈਕ ਮੰਮੀ ਬਹੁਤ ਯਾਦ ਆ ਰਹੀ ਹੈ ਉੱਠ ਕੇ ਚਾਏ ਵੀ ਖੁਦ ਹੀ ਬਣਾਉਣੀ ਪੜ ਰਹੀ ਹੈ ਯਾਰ ਐਂਡ ਮਾਈ ਮਦਰ ਸ਼ੀ ਵਾਜ਼ ਆਲਸੋ ਫੀਲਿੰਗ ਇਕੁਅਲੀ ਬੈਡ ਬਟ ਦੈਟ ਹੈਪਨਸ ਰਾਈਟ ਜਬ ਆਪ ਘਰ ਸੇ ਦੂਰ ਹੋਤੇ ਹੈ ਔਰ ਸਪੈਸ਼ਲੀ ਜਬ ਆਪ ਅਕੇਲੇ ਰਹਿ ਰਹੇ ਹੋ ਔਰ ਐਸਾ ਕੁਛ ਹੋ ਜਾਏ ਕਿ ਨੋ ਹੈਲਥ ਮੇ ਪ੍ਰੋਬਲਮ ਹੋ ਜਾਏ ਐਂਡ ਯੂ ਨੀਡ ਸਮ ਸਪੋਰਟ ਔਰ ਉਸ ਟਾਈਮ ਪਰ ਯਾਰ ਜਬ ਆਪ ਬਿਮਾਰ ਹੋਤੇ ਹੋ ਆਪ ਬਹੁਤ ਵਲਨਰੇਬਲ ਫੀਲ ਕਰਤੇ ਹੋ ਤੋ ਆਪਕੋ ਚਾਹੀਏ ਹੀ ਹੋਤਾ ਕਿ ਕੋਈ ਤੋ ਆਸ ਪਾਸ ਹੋ ਖਿਆਲ ਰੱਖਣੇ ਕੇ ਲੀਏ ਨੋ ਟੂ ਕੇਅਰ ਫੋਰ ਯੂ ਐਂਡ ਉਸ ਟਾਈਮ ਪਰ ਜੋ ਘਰ ਵਾਲੋ ਕੀ ਯਾਦ ਆਤੀ ਹੈ ਸਪੈਸ਼ਲੀ ਮੰਮੀ ਕਿਉਂਕਿ ਮੰਮੀ ਤੋ ਭਾਈ ਜਿਸ ਤਰ੍ਹਾਂ ਸੇ ਧਿਆਨ ਰੱਖਤੀ ਹੈ ਨਾ ਵੋ ਪਿਆਰ ਹੀ ਅਲੱਗ ਹੈ ਵੋ ਪਿਆਰ ਕੋਈ ਨਹੀਂ ਦੇ ਸਕਦਾ ਹੈ ਨਾ ਸੋ ਯਾਰ ਦੈਟ ਵਾਜ ਮਾਈ ਵੀਕਐਂਡ ਆਪਕਾ ਵੀਕਐਂਡ ਕੈਸਾ ਰਹਾ ਬਤਾਈਏ ਮੁਝੇ 3311 1063 ਪਰ ਅਦਨਾਨ ਸਾਮੀ ਕੀ ਆਵਾਜ਼ ਮੇ ਦਿਲ ਕਿਆ ਕਰੇ ਫਰੋਮ ਦ ਮੂਵੀ ਸਲਾਮ ਇਸ਼ਕ ਸਟੇ ਟਿਊਨ ਐਂਡ ਰੇਡੀਓ ਬਿੰਦਾਸ

0: ਸਿਮਰਨ ਅਬੇ ਸਿਮਰਨ ਯਾਰ ਜਾਓ ਯਾਰ ਮੈਂ ਨਹੀਂ ਬਾਤ ਕਰ ਰਹੀ ਪਰ ਇਹ ਹੋ ਨਹੀਂ ਸਕਦਾ ਕਿ ਮੈਂ ਬਾਤ ਨਾ ਕਰੂੰ ਯਾਰ ਮੈਂ ਖੁਦ ਹੀ ਬੋਰ ਹੋ ਜਾਊਂਗੀ ਅਗਰ ਮੈਂ ਨਹੀਂ ਬਾਤ ਕਰੂੰਗੀ
1: ਸਿਮਰਨ ਕੌਰ ਤੁਹਾਡੇ ਨਾਲ 5:19 ਦੋ ਸੈਕਿੰਡ ਸਟੂਡੀਓ ਖੜੀ ਪਹੁੰਚ ਚੁੱਕੀ ਹੈ ਐਂਡ ਥੈਂਕ ਯੂ ਸੋ ਮਚ ਆਲ ਆਫ ਯੂ ਆਪ ਸਭ ਕੇ ਮੈਸੇਜ